ਦਰੂ ਭਗਤ ਕਾ ਖੁਦੀਏ ਮਾਨ ਡਰੇ ਉਸ ਤੇ ਰਾਮਾਇਣ ਮਹਾਭਾਰਤ ਕੀਤਾ ਵੇਦ ਪੁਰਾਣ ਡਰੇ ਉਸ ਤੇ ਕਿਸ ਕਿਸ ਕਾ ਮੈਂ ਯਕਰ ਕਰੂੰ ਖੁਦ ਭਗਵਾਨ ਡਰੇ।

0: ਜ਼ੁਬਾਨ ਭਾਈਆਂ ਨੇ ਜਾਂ ਤਾਂ ਸੁਣੀ ਰਾਗਨੀ ਔਰ ਇਹ ਬੜੀ ਸਾਰਾ ਕਰਨ ਲੱਗ ਰਹੀ ਹੈ ਆਪਣੇ ਭਾਈ ਨਰਿੰਦਰ ਕੌਸ਼ਿਕ ਨੇ
1: ਔਰ ਅੰਜੂ ਤੋਹਨ ਕੋ ਤੋ ਇਜਾਜ਼ਤ ਸਾਰੇ ਬਾਨ ਭਾਈਆਂ ਨੇ ਰਾਮ ਰਾਮ।